ਧਾਰੀਏ ਗੁਲਾਬੀ ਰੰਗ ਦੇਰੀ ਇੱਥੇ ਰੋਸ਼ਨਾਈ ਦੇਸ਼ ਦੇਸ਼ ਦੀ ਮਾਇਆ ਲੁੱਟ ਕੇ ਰ ਇਸ ਕਮਰੀ